0: ਤੇ ਮੇ ਅਦੁਗੇ ਮੁਸ਼ਤਮੋ ਹਮਗਾਮਸ ਮੀ ਮੀ ਮੀ ਜ਼ਮਾਨੋ ਗਾ ਮੀ ਹਮਗਾਮਸ ਵਰ ਬੋੜਾ ਮੁਸ਼ਤਮੋ ਮਨ ਹੇਲੁਨ ਤੇ ਰੇਫ ਇਲਮੀ ਵੇ ਅਲਗੁਰ ਮੈਂ ਕਬੂ ਕਰਨੀ ਮੀ ਫਤ ਹੁਰੀ ਹਾ ਮੀ ਮਾਲੂਮਾਤ ਤਾ ਹਮ ਹੁਰੀ ਹਾ ਬੇਫਨ ਸਰ ਵਿਦਾਲਵੇ ਇਹ ਨਮਸ ਮੀ ਗੇ ਮੀ ਦੇਹਵਾਮ ਵੀ ਮੀ ਵਰ ਫਹੁਮ ਵਾਮ ਵੀ ਮੀ ਵਰ ਬਿਕੰ ਕਮ ਗਮ ਚ ਵਿਸਨਾ ਫ ਅਲਗੁਰ ਮੈਂ ਬੁੱਧੀ ਇਸ ਕੁਰੁੰ ਇਹ ਇੱਕ ਅਲਗੁੰਡ ਐ ਮੇ ਬੋੜਾ ਚਰਚਮਾ ਵੀ ਕਮ ਕੀ ਡਾਕਟਰ ਕਵਾ ਤੋ ਨੀ ਮਾਲੂਮ ਵਿਦਾਲ
1: ਆਦੇ ਮੀ ਮੀ ਹਦੀਸ ਮਸ ਹਰਵਣ ਲਿਬੇ ਵਰਗਿਨਾ ਫਿਲਾਵਲ ਤਕੇ ਗੇ ਬਹੁਰੀ ਐਮ ਫਰਤਮ ਫਿਲਾਵਲ ਕੀ ਅਸਲੁ ਗਾ ਨਬੀ ਸੱਲੱਲਾਹੁ ਅਲੈਹਿ ਵਸੱਲਮ ਗ ਮੀ ਹਦੀਸ ਗਾ ਮੀ ਮੀ ਮੀ ਉਣਿਖਂਤਕ್ਕ੆ ਵਾਹਕ ਬਯਾਂ ਕੁਰਵਾ ਫ ਮਿਯੋਤੀ ਏ ਉਣਿਖਮਵੁਰ ਬੋਡ ਮੀ ਅੰਹੇਨੁਂਗ ਹੁਰਿ ਫੁਰਿਹਮ ਕਮਿਗ ਵਾਹਕ ਬਯਾਂ ਕੋਦੇਸ਼ ਹਮ ਇਯਾਇਕੁਗਾ ਮੀ ਉਣਿਖਮ ਬਯਾਂ ਕੋ ਫ ਮਿਹਿਰਿ ਅੰਹੇਨੁਂਨੰ ਆਮੁ ਗੋਤਿਗ ਹੁਰਿ ਤਫਾਤਿਗ್ਗੇ ਸਬਬੁਂ ਦਿਮਾਵਾ ਕਮਿਗ ਵਾਹਕ ਬਯਾਂ ਕੁਰਾਸ਼ੇ ਆਦਿ ਏ ਤਫਾਤੁਗ ਸਬਬੁਂ ਅੰਹੇਨੁਂਨ ਵਿਸਨਾ ਨੁਲ ਮੀ ਫਿਕੁਰ ਕੋ ਨੁਲੇਵਿ ਮੀ ਹਮੇ ਕਣਿ ਜਜ਼ਬਾਤ ਰੁਜੂ ਵਿਵੇਤੀਵੇ ਬੁੱਧਿਗ ਬੇਨੁ ਨੁਕੁਰ ਵੇਤੀਵੇ ਹੇਦੇ ਵਰ ਬੋੜ ਦੇ ਗੋ ਹਿੰ ਏ ਬੋਥੇ ਇਹਮ ਇਗੋਤ ਲਾਨ ਨੁਦੇਚੇ ਇਗੋਤੰ ਮੀ ਮੀ ਫਿਰਿੰਨ ਮੀ ਫਿਰਿੰਗੇ ਕੋ ਦੇ ਹਿਓ ਕੰਤਤ ਇਨਕਾਰ ਨੁਕੁਰਚੇ ਅਸਤ ਏਈ ਮੀ ਮੁ ਬੁਣ ਦੇ ਇਚਕਿ ਇਹਮ ਏਈ ਦਿਰੋਲਮ ਘਾਯਾਤੁ ਗਦਸ ਕੁਰੰ ਵੀ ਤੇ ਮਿਕਮ ਸਲਾਮ ਵੇਵੇਨ ਗੋ ਤੇ ਵਿਸਬੋਤੇ ਇਸ ਦਗਾ ਕੁਰਾਸ਼ੇ ਇਸ ਤੇ ਫਾਰ ਕੁਰਾਸ਼ੇ ਮਿਸ ਦਗਾ ਕੁਰਮ ਗ ਫੁਰਸਤ ਅੰਹਨਾ ਯੰ ਉਤੀਮਾ ਅਨਿਕਾ ਮਿਤਨੁਂ ਹਰਮੈਨ ਨੰ ਐਬ ਲਿਬਿਗੇਂ ਦੇ ਵਰ ਮੁਹਿਮ ਫੁਰ ਮੀ ਮੀ ਮਾਣੇ ਲਿਬਿਗੇਂ ਐਬ ਦੇ ਏਈ ਅੰਹਨੁ ನಕೀವೆಸ್ ಮೀ ಮೀ ಹಮ ಫಿರ್ಹೆನುನಕ್ಕೆ ಗೊತ ಮುದಾ ಮಿಲ್ಕು ಕುರುಮುಗೆ ಬಾರು ಲಿಬಿಗೆಂ ವಾ ಬೈಕಂ ಏ ಮುದಾ ಮಿಲ್ಕು ವೆ ಫನಿತಿವ್ಯಾಮ ಮನಕ ಸದಗಾ ತೆನ್ನು ಕುರವೇ ನೆತ
0: ಮಿಮಿ ಅಳ್ಗೊಂಡ ಹಮ ಇತ್ತರನ ಫಿರ್ಹೆ ಫಿರಿನ್ನ ದಳ್ಗೊಂಡ ಮೆನ್ನ ಇಲ್ಮರಿಂ ಬಯ ಅಂಕೊ ದೆವನಿ ಮೀ ಸ್ವರ್ಗೇಗ ಮಿಸಂಕ ಅಳ್ಗೊಂಡ ಮೆನ್ನ ದುನಿಯ ಮತಿಗೆ ಉಳುನು ದೆ ಮೀ ಹಕ್ಕ ಹಮ ಇಕುಗ ಬದ್ದಲು ಆನೆ ಏಕ ಗೊತ್ತಕ ಅಳ್ಗೊಂಡ ಮೆನ್ನ ಅಡಿವನ್ ಹೆಮ್ಮ ಎ ಮೀ ಹಕ್ಕುಗೆ ಎ ಲೋಬಿವಾ ambe mi haya mi mi kan kan kam salam ko din ma firhen be furna kore dan kam ke ko bat
1: firhenun kuran jehena masakata nge firhenun ge zimma inge to ane mi allah subhanahu wa taala ki qur'an ga anga fa wa ana ayyuhal ladina amanu qu anfusakum wa ahlikum nara mi tibaga milla nafsa tibaga ahulun ahulun ge terega me furtama annani ambe mi ha firmi ha den mi darin ਇਹ ਹੁਰੀਹਾ ਮੈਂ ਨਰਕਨ ਸਲਾਮ ਕੁਦਮ ਮਸਕ ਕੁਰਨ ਜਹਿਨ ਇਹ ਗੋਤੁਮ ਬਲਾਇਰੁ ਆਇਲਾ ਇੱਕ ਗੈਮ ਮੈਂ ਇਸਮੀਆ ਕੀ ਫਿਰੀ ਹਮੀਹਾ ਦੇਂ ਅੰਹਨੂ ਗੇ ਸਮ ਮਿਜ਼ਿਮਾ ਉਨਾਣ ਇਕਮਕੁ ਇਹ ਫਿਰੀ ਮਿਹਾ ਗੋਸੁ ਗਿੰਦਾ ਹਾਲਤ ਗੰਗ ਮਿਹਾ ਸੇ ਕੰਤ ਕੁਰਨ ਜਹਿਨ ਕਮ ਫਿਰੀ ਮਿਹਾ ਗਮ ਚਾ ਲਾਜ਼ਿਮ ਕਮ ਕੇ ਇਹ ਅੰਹ ਮਿਹਾ ਨਰਕਨ ਸਲਾਮ ਕੁਦਮ ਮਸਕ ਕੁਦਿਨੁ ਹਮ ਮਿ ਹਦੀਸ ਗਮ ਯੋ ਕਹਾਲਾ ਮੀ ਮੀ ਨਰਕਾ ਗਾ ਗਿਨੈਨ ਤਿਬੇ ਅੰਹਨੂ ਗੇ ਤੇਰੇ ਤਿਬਾ ਗੇ ਅੰਬਿ ਮਿਹਾ ਦਿਯਨੁ ਦਿੱਚੇ ਅਸਲੋਗਾ ਇਹ ਨੂਣੀ ਵਿਆਮ ਹਰਮਨ ਕ ਫੁਰਸਤੈਨ ਨੁ ਲਿਬੇਨੇ ਉਖਰਵੀ ਹਯਾਤੁਗਾ ਇਹ ਅੰਬਿ ਮਿਹਾ ਯਾ ਇਕੁਗਾ ਉਲੂਮੁਗੇ ਫੁਰਸਤੈਨ ਅਸਲ
0: ehma firhem be fulumis mi halata ta mi nu ambi mi hano gengos no ta ambi mi hawe se halot timaves ketterum doctor gwaha ka mi tarjuma korone ko mekas mi kan ka mekama mi dalgo mena adyo sama war gina waha ka ta deki dan hena mas mi aduke program ke magu thoma ka ma minimal ani program adan de mi doctor war poda shukriya ngeto